0: ਲੱਖਣ ਮੋਣੀ ਨੇ ਹਸਲ ਟਹੰਗੜ ਵਿਲਾ ਮਦਾ ਕਰਨ ਨੰਗ ਵਿਲਾ ਉਦਾਸਨ ਹਾਇਆਈ
1: ਵਿਨਾੜੀ ਤੀ ਸਟਾਈ
2: ਲੱਖਣ ਸਿਤ ਨਿਵਨ ਬੁੱਧੂ ਪਨ ਸਿਤ ਨਿਵਨ ਬੁੱਧੂ ਪਨ
3: ਸਤਿਆੰਤਯੇ ਰਾਤ੍ਰੇ ਸੁਮਧੁਰ ਧਰਮ ਦੇਸ਼ਨਯ ਸਿਨ ਸੁਰਾਤਾ ਰਾਤ੍ਰੇ ਨਵੇਟ